0: ਅਸੀਂ ਸੁਣਾਂਗੇ ਇੱਕ ਵਾਰਤਾ ਜਿਸ ਦਾ ਵਿਸ਼ਾ ਹੋਏਗਾ ਹੋਕੀ ਦਾ ਜਾਦੂਗਰ ਮੇਜਰ ਧਿਆਨ ਚੰਦ ਤੇ ਵਾਰਤਾਕਾਰ ਹੋਣਗੇ ਪ੍ਰਕਾਸ਼ ਸਿੰਘ ਗਿੱਲ। ਅੱਜ 29 ਅਗਸਤ ਏ ਤੇ ਹਰ ਸਾਲ 29 ਅਗਸਤ ਨੂੰ ਅੰਤਰਰਾਸ਼ਟਰੀ ਪਰਮਾਣੂ ਪ੍ਰੀਖਣ ਰੋਕਥਾਮ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਏ। 16 ਜੁਲਾਈ 1945 ਨੂੰ ਪਰਮਾਣੂ ਹਥਿਆਰਾਂ ਦੇ ਪ੍ਰੀਖਣ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 2000 ਤੋਂ ਵੱਧ ਪ੍ਰੀਖਣ ਕੀਤੇ ਜਾ ਚੁੱਕੇ ਹਨ। ਪਰਮਾਣੂ ਪ੍ਰੀਖਣਾਂ ਦੇ ਸ਼ੁਰੂਆਤੀ ਦੌਰ ਵਿੱਚ ਮਨੁੱਖੀ ਜੀਵਨ 'ਤੇ ਪੈਣ ਵਾਲੇ ਇਹਨਾਂ ਦੇ ਭਿਆਨਕ ਪ੍ਰਭਾਵਾਂ ਬਾਰੇ ਬਹੁਤਾ ਵਿਚਾਰ ਨਹੀਂ ਕੀਤਾ ਗਿਆ ਸੀ ਅਤੇ ਵਾਯੂਮੰਡਲ ਵਿੱਚ ਕੀਤੇ ਜਾਣ ਵਾਲੇ ਪ੍ਰੀਖਣਾਂ ਤੋਂ ਪੈਦਾ ਹੋਣ ਵਾਲੇ ਰੇਡੀਓ ਐਕਟਿਵ ਪਦਾਰਥਾਂ ਦੇ ਖਤਰਿਆਂ ਬਾਰੇ ਤਾਂ ਸੋਚਣਾ ਵੀ ਦੂਰ ਦੀ ਗੱਲ ਸੀ। ਬੀਤੇ ਸਮੇਂ ਦੇ ਤਜਰਬਿਆਂ ਅਤੇ ਇਤਿਹਾਸ ਨੇ ਸਾਨੂੰ ਪਰਮਾਣੂ ਹਥਿਆਰਾਂ ਦੇ ਪ੍ਰੀਖਣ ਦੇ ਭਿਆਨਕ ਅਤੇ ਦੁਖਦਾਈ ਨਤੀਜਿਆਂ ਤੋਂ ਜਾਣੂ ਕਰਵਾਇਆ ਏ, ਖਾਸ ਕਰਕੇ ਉਦੋਂ ਜਦੋਂ ਨਿਯੰਤਰਿਤ ਹਾਲਾਤ ਵਿਗੜ ਜਾਂਦੇ ਹਨ ਅਤੇ ਇਹ ਸਭ ਅੱਜ ਮੌਜੂਦ ਕੀਤੇ ਵੱਧ ਸ਼ਕਤੀਸ਼ਾਲੀ ਅਤੇ ਵਿਨਾਸ਼ਕਾਰੀ ਪਰਮਾਣੂ ਹਥਿਆਰਾਂ ਦੇ ਸੰਦਰਭ ਵਿੱਚ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਏ। 2 ਦਸੰਬਰ 2009 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ 64ਵੇਂ ਸੈਸ਼ਨ ਨੇ ਸਰਬਸੰਮਤੀ ਨਾਲ ਇੱਕ ਮਤਾ ਅਪਣਾ ਕੇ 29 ਅਗਸਤ ਨੂੰ ਅੰਤਰਰਾਸ਼ਟਰੀ ਪਰਮਾਣੂ ਪ੍ਰੀਖਣ ਰੋਕਥਾਮ ਦਿਵਸ ਘੋਸ਼ਿਤ ਕੀਤਾ। ਮਤੇ ਵਿੱਚ ਪਰਮਾਣੂ ਹਥਿਆਰਾਂ ਦੇ ਪ੍ਰੀਖਣ ਵਿਸਫੋਟਾਂ ਜਾਂ ਕਿਸੇ ਹੋਰ ਪਰਮਾਣੂ ਧਮਾਕਿਆਂ ਦੇ ਪ੍ਰਭਾਵਾਂ ਅਤੇ ਪਰਮਾਣੂ ਹਥਿਆਰ ਮੁਕਤ ਦੁਨੀਆ ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਇੱਕ ਸਾਧਨ ਵਜੋਂ ਉਹਨਾਂ ਨੂੰ ਬੰਦ ਕਰਨ ਦੀ ਜ਼ਰੂਰਤ ਬਾਰੇ ਜਾਗਰੂਕਤਾ ਅਤੇ ਸਿੱਖਿਆ ਵਧਾਉਣ ਦੀ ਮੰਗ ਕੀਤੀ ਗਈ ਏ। ਇਹ ਮਤਾ ਕਜ਼ਾਕਿਸਤਾਨ ਗਣਰਾਜ ਵੱਲੋਂ 29 ਅਗਸਤ 1991 ਨੂੰ ਸੈਮੀ ਪਲਾਂਟਿਨਸਕ ਪਰਮਾਣੂ ਪ੍ਰੀਖਣ ਸਥਾਨ ਦੇ ਬੰਦ ਹੋਣ ਦੀ ਯਾਦ ਵਿੱਚ ਵੱਡੀ ਗਿਣਤੀ ਵਿੱਚ ਸਪਾਂਸਰਾਂ ਅਤੇ ਸਹਿ ਪ੍ਰਾਯੋਜਕਾਂ ਦੇ ਨਾਲ ਮਿਲ ਕੇ ਸ਼ੁਰੂ ਕੀਤਾ ਗਿਆ ਸੀ। 2010 ਵਿੱਚ ਅੰਤਰਰਾਸ਼ਟਰੀ ਪਰਮਾਣੂ ਪ੍ਰੀਖਣ ਰੋਕਥਾਮ ਦਿਵਸ ਦੀ ਸ਼ੁਰੂਆਤੀ ਯਾਦਗਾਰ ਮਨਾਈ ਗਈ। ਇਸ ਦੀ ਸਥਾਪਨਾ ਤੋਂ ਲੈ ਕੇ ਬਹੁਤ ਸਾਰੇ ਦੁਵੱਲੇ ਅਤੇ ਬਹੁਪੱਖੀ ਸਰਕਾਰੀ ਪੱਧਰ ਦੇ ਵਿਕਾਸ ਦੇ ਨਾਲ ਨਾਲ ਸਿਵਲ ਸਮਾਜ ਵਿੱਚ ਵਿਆਪਕ ਅੰਦੋਲਨਾਂ ਨੇ ਪਰਮਾਣੂ ਪ੍ਰੀਖਣਾਂ 'ਤੇ ਪਾਬੰਦੀ ਲਗਾਉਣ ਦੇ ਕਾਰਨ ਨੂੰ ਅੱਗੇ ਵਧਾਉਣ ਵਿੱਚ ਮਦਦ ਕੀਤੀ ਏ। ਇਸ ਤੋਂ ਇਲਾਵਾ ਇਸ ਗੱਲ 'ਤੇ ਪੂਰਾ ਯਕੀਨ ਰੱਖਦੇ ਹੋਏ ਕਿ ਪਰਮਾਣੂ ਨਿਸ਼ਸਤਰੀਕਰਨ ਅਤੇ ਪਰਮਾਣੂ ਹਥਿਆਰਾਂ ਦਾ ਮੁਕੰਮਲ ਖਾਤਮਾ ਹੀ ਪਰਮਾਣੂ ਹਥਿਆਰਾਂ ਦੀ ਵਰਤੋਂ ਜਾਂ ਧਮਕੀ ਵਿਰੁੱਧ ਇੱਕੋ ਇੱਕ ਪੱਕੀ ਗਰੰਟੀ ਏ। ਜਨਰਲ ਅਸੈਂਬਲੀ ਨੇ 26 ਸਤੰਬਰ ਨੂੰ ਅੰਤਰਰਾਸ਼ਟਰੀ ਪਰਮਾਣੂ ਪ੍ਰੀਖਣ ਰੋਕਥਾਮ ਦਿਵਸ ਵਜੋਂ ਨਿਰਧਾਰਿਤ ਕੀਤਾ। ਇਹ ਦਿਨ ਅੰਤਰਰਾਸ਼ਟਰੀ ਯਤਨਾਂ ਨੂੰ ਲਾਂਭਬੰਦ ਕਰਕੇ ਪਰਮਾਣੂ ਹਥਿਆਰਾਂ ਦੇ ਮੁਕੰਮਲ ਖਾਤਮੇ ਦੇ ਉਦੇਸ਼ ਨੂੰ ਅੱਗੇ ਵਧਾਉਣ ਲਈ ਸਮਰਪਿਤ ਏ। ਇਹ ਦਿਵਸ ਪਹਿਲੀ ਵਾਰ ਸਤੰਬਰ 2014 ਵਿੱਚ ਮਨਾਇਆ ਗਿਆ ਸੀ। ਇਸ ਦਿਵਸ ਨੇ ਹੋਰ ਸਮਾਗਮਾਂ ਅਤੇ ਕਾਰਵਾਈਆਂ ਦੇ ਨਾਲ ਮਿਲ ਕੇ ਇੱਕ ਅਜਿਹਾ ਵਿਸ਼ਵ ਵਿਆਪੀ ਮਾਹੌਲ ਸਿਰਜਿਆ ਏ ਜੋ ਪਰਮਾਣੂ ਹਥਿਆਰਾਂ ਤੋਂ ਮੁਕਤ ਸੰਸਾਰ ਦੀ ਜ਼ੋਰਦਾਰ ਵਕਾਲਤ ਕਰਦਾ ਏ। ਸੋ ਸਾਨੂੰ ਇਸ ਦਿਵਸ ਬਾਰੇ ਖੁਦ ਨੂੰ ਵੀ ਅਤੇ ਦੂਜਿਆਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਏ। ਅੰਤਰਰਾਸ਼ਟਰੀ ਪਰਮਾਣੂ ਪ੍ਰੀਖਣ ਰੋਕਥਾਮ ਦਿਵਸ ਦੇ ਨਾਲ ਨਾਲ ਅੱਜ ਅਸੀਂ ਸਾਰੇ ਰਾਸ਼ਟਰੀ ਖੇਡ ਦਿਵਸ ਵੀ ਮਨਾ ਰਹੇ ਹਾਂ। ਭਾਰਤ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਮਨਾਉਂਦਾ ਏ, ਜੋ ਕਿ ਹਾਕੀ ਦੇ ਹੀਰੋ ਮੇਜਰ ਧਿਆਨ ਚੰਦ ਦਾ ਜਨਮ ਦਿਨ ਏ। 2012 ਵਿੱਚ ਇਸ ਦਿਨ ਨੂੰ ਭਾਰਤ ਦਾ ਰਾਸ਼ਟਰੀ ਖੇਡ ਦਿਵਸ ਘੋਸ਼ਿਤ ਕੀਤਾ ਗਿਆ ਸੀ। ਇਹ ਦਿਨ ਰੋਜ਼ਾਨਾ ਜੀਵਨ ਵਿੱਚ ਖੇਡਾਂ ਅਤੇ ਸਰੀਰਕ ਗਤੀਵਿਧੀਆਂ ਦੇ ਮੁੱਲ ਬਾਰੇ ਜਾਗਰੂਕਤਾ ਪੈਦਾ ਕਰਦਾ ਏ। 2012 ਵਿੱਚ ਭਾਰਤ ਵਿੱਚ ਰਾਸ਼ਟਰੀ ਖੇਡ ਦਿਵਸ ਦੀ ਪਹਿਲੀ ਯਾਦਗਾਰ ਤੋਂ ਬਾਅਦ ਸਰਕਾਰ ਨੇ ਇਸ ਮੌਕੇ ਨੂੰ ਕਈ ਖੇਡਾਂ ਨਾਲ ਸੰਬੰਧਿਤ ਪ੍ਰੋਜੈਕਟਾਂ ਦਾ ਐਲਾਨ ਕਰਨ ਲਈ ਵਰਤਿਆ ਏ। ਰਾਸ਼ਟਰੀ ਖੇਡ ਦਿਵਸ ਮੇਜਰ ਧਿਆਨ ਚੰਦ ਦੀ ਜਿਹੜੀ ਵਿਰਾਸਤ ਏ, ਉਸ ਦਾ ਸਨਮਾਨ ਕਰਨ ਅਤੇ ਸਾਡੇ ਜੀਵਨ ਵਿੱਚ ਖੇਡਾਂ ਦੇ ਮੁੱਲ ਨੂੰ ਪਛਾਣਨ ਲਈ ਮਨਾਇਆ ਜਾਂਦਾ ਏ। ਭਾਰਤ ਦੇ ਰਾਸ਼ਟਰਪਤੀ ਇਸ ਦਿਨ ਖੇਡ ਜਗਤ ਦੇ ਪ੍ਰਸਿੱਧ ਸ਼ਖਸੀਅਤਾਂ ਨੂੰ ਖੇਡ ਰਤਨ, ਅਰਜੁਨ ਪੁਰਸਕਾਰ, ਦਰੋਣਾਚਾਰਿਆ ਪੁਰਸਕਾਰ ਅਤੇ ਧਿਆਨ ਚੰਦ ਪੁਰਸਕਾਰ ਸਮੇਤ ਮੁੱਖ ਸਨਮਾਨ ਪ੍ਰਦਾਨ ਕਰਦੇ ਹਨ। ਮੇਜਰ ਧਿਆਨ ਚੰਦ ਭਾਰਤੀ ਅਤੇ ਅੰਤਰਰਾਸ਼ਟਰੀ ਹਾਕੀ ਵਿੱਚ ਇੱਕ ਮਹਾਨ ਹਸਤੀ ਸਨ। 1928, 1932 ਅਤੇ 1936 ਵਿੱਚ ਗਰਮੀਆਂ ਦੇ ਓਲੰਪਿਕ ਵਿੱਚ ਜਿੱਤਾਂ ਦੇ ਨਾਲ ਉਹਨਾਂ ਨੇ ਭਾਰਤ ਨੂੰ ਓਲੰਪਿਕ ਸੋਨ ਤਮਗਿਆਂ ਦੀ ਪਹਿਲੀ ਹੈਟ੍ਰਿਕ ਪੂਰੀ ਕਰਨ ਵਿੱਚ ਮਦਦ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਧਿਆਨ ਚੰਦ ਨੂੰ ਹਾਕੀ ਦੇ ਮੁਹੰਮਦ ਅਲੀ ਵਜੋਂ ਵੀ ਜਾਣਿਆ ਜਾਂਦਾ ਏ। ਸੋ ਅਸੀਂ ਖੇਡਾਂ ਰਾਹੀਂ ਕਿਸੇ ਹੋਰ ਦੀ ਮਿਹਨਤ ਨਾਲ ਜਿੱਤੀ ਗਈ ਜਿੱਤ ਦੀ ਖੁਸ਼ੀ ਵਿੱਚ ਸ਼ਾਮਲ ਹੋ ਸਕਦੇ ਹਾਂ। ਖੇਡਾਂ ਜੀਵਨ ਦੇ ਹਰ ਖੇਤਰ ਦੇ ਲੋਕਾਂ ਨੂੰ ਇਸ ਤਰੀਕੇ ਨਾਲ ਇਕੱਠੇ ਕਰ ਸਕਦੀਆਂ ਹਨ ਜਿਸ ਤਰ੍ਹਾਂ ਉਹ ਕਦੇ ਨਹੀਂ ਮਿਲਣਗੇ। ਸੋ ਸਾਨੂੰ ਇਹ ਦਿਵਸ ਬੜੇ ਧੂਮਧਾਮ ਨਾਲ ਮਨਾਉਣਾ ਚਾਹੀਦਾ ਏ। ਸੋ ਇਸੇ ਸਿਲਸਿਲੇ ਵਿੱਚ ਆਓ ਹੁਣ ਸੁਣਦੇ ਹਾਂ ਇੱਕ ਵਾਰਤਾ ਜਿਸ ਦਾ ਵਿਸ਼ਾ ਏ ਹੋਕੀ ਦਾ ਜਾਦੂਗਰ ਮੇਜਰ ਧਿਆਨ ਚੰਦ ਤੇ ਵਾਰਤਾਕਾਰ ਨੇ ਪ੍ਰਕਾਸ਼ ਸਿੰਘ ਗਿੱਲ।
1: ਅੱਜ ਅਸੀਂ ਗੱਲ ਕਰਾਂਗੇ ਉਸ ਮਹਾਨ ਖਿਡਾਰੀ ਦੀ ਜਿਸ ਦੇ ਹੱਥ ਵਿੱਚ ਹਾਕੀ ਦੀ ਸਟਿੱਕ ਆਉਂਦਿਆਂ ਹੀ ਗੇਂਦ ਜਿਵੇਂ ਉਸ ਦੀ ਗੁਲਾਮ ਬਣ ਜਾਂਦੀ ਸੀ, ਜਿਸ ਦੀ ਖੇਡ ਦੇਖ ਕੇ ਦਰਸ਼ਕ ਹੈਰਾਨ ਰਹਿ ਜਾਂਦੇ ਸਨ ਅਤੇ ਜਿਸ ਨੂੰ

ਦੁਨੀਆ ਨੇ ਪਿਆਰ ਨਾਲ ਕਿਹਾ ਹਾਕੀ ਦਾ ਜਾਦੂਗਰ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਭਾਰਤ ਦੇ ਉਸ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਜੀ ਦੀ। ਮੇਜਰ ਧਿਆਨ ਚੰਦ ਜੀ ਦਾ ਜਨਮ 29 ਅਗਸਤ 1905 ਨੂੰ ਇਲਾਹਾਬਾਦ, ਜੋ ਅੱਜ ਪ੍ਰਯਾਗਰਾਜ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਵਿਖੇ ਹੋਇਆ। ਉਹਨਾਂ ਦੇ ਪਿਤਾ ਫੌਜ ਵਿੱਚ ਨੌਕਰੀ ਕਰਦੇ ਸਨ। ਪਰਿਵਾਰਕ ਮਾਹੌਲ ਕਾਰਨ ਧਿਆਨ ਚੰਦ ਜੀ ਨੇ ਵੀ ਬਾਅਦ ਵਿੱਚ ਭਾਰਤੀ ਫੌਜ ਵਿੱਚ ਸੇਵਾ ਨਿਭਾਈ। ਉਸ ਸਮੇਂ ਭਾਰਤ ਵਿੱਚ ਹਾਕੀ ਅੱਜ ਵਾਂਗ ਵਿਆਪਕ ਅਤੇ ਪ੍ਰਸਿੱਧ ਖੇਡ ਨਹੀਂ ਸੀ, ਪਰ ਧਿਆਨ ਚੰਦ ਜੀ ਨੇ ਆਪਣੀ ਮਿਹਨਤ, ਅਨੁਸ਼ਾਸਨ ਅਤੇ ਅਦਭੁਤ ਪ੍ਰਤਿਭਾ ਨਾਲ ਇਸ ਖੇਡ ਨੂੰ ਇੱਕ ਨਵੀਂ ਉਚਾਈ ਦਿੱਤੀ। ਉਹਨਾਂ ਦਾ ਅਸਲੀ ਨਾਮ ਧਿਆਨ ਸਿੰਘ ਸੀ। ਕਿਹਾ ਜਾਂਦਾ ਹੈ ਕਿ ਉਹ ਰਾਤ ਨੂੰ ਚੰਦ ਦੀ ਰੌਸ਼ਨੀ ਵਿੱਚ ਹਾਕੀ ਦਾ ਅਭਿਆਸ ਕਰਦੇ ਸਨ। ਇਸੇ ਕਾਰਨ ਉਹਨਾਂ ਦੇ ਨਾਮ ਨਾਲ ਚੰਦ ਸ਼ਬਦ ਜੁੜ ਗਿਆ ਅਤੇ ਉਹ ਧਿਆਨ ਚੰਦ ਦੇ ਨਾਮ ਨਾਲ ਪ੍ਰਸਿੱਧ ਹੋਏ। ਧਿਆਨ ਚੰਦ ਜੀ ਦੀ ਖੇਡ ਵਿੱਚ ਇੱਕ ਅਜਿਹਾ ਜਾਦੂ ਸੀ ਕਿ ਦਰਸ਼ਕਾਂ ਨੂੰ ਲੱਗਦਾ ਸੀ ਜਿਵੇਂ ਹਾਕੀ ਦੀ ਗੇਂਦ ਉਹਨਾਂ ਦੀ ਸਟਿੱਕ ਨਾਲ ਚਿਪਕੀ ਹੋਵੇ। ਉਹ ਬੇਹੱਦ ਤੇਜ਼ੀ ਨਾਲ ਗੇਂਦ ਨੂੰ ਕਾਬੂ ਕਰਦੇ, ਵਿਰੋਧੀ ਖਿਡਾਰੀਆਂ ਨੂੰ ਚਕਮਾ ਦਿੰਦੇ ਅਤੇ ਬੜੀ ਸਹਿਜਤਾ ਨਾਲ ਗੋਲ ਕਰ ਦਿੰਦੇ ਸਨ। ਇਸੇ ਅਸਧਾਰਨ ਕਲਾ ਨੇ ਉਹਨਾਂ ਨੂੰ ਹਾਕੀ ਦਾ ਜਾਦੂਗਰ ਬਣਾ ਦਿੱਤਾ। ਧਿਆਨ ਚੰਦ ਜੀ ਦੇ ਖੇਡ ਜੀਵਨ ਦੀ ਸਭ ਤੋਂ ਵੱਡੀ ਉਪਲਬਧੀ ਉਹਨਾਂ ਦੀਆਂ ਓਲੰਪਿਕ ਖੇਡਾਂ ਵਿੱਚ 3 ਸੋਨੇ ਦੇ ਤਮਗਿਆਂ ਨਾਲ ਜੁੜੀ ਹੋਈ ਹੈ। ਉਹਨਾਂ ਨੇ 1928 ਦੀ ਐਮਸਟਰਡਮ ਓਲੰਪਿਕ, 1932 ਦੀ ਲਾਸ ਏਂਜਲਸ ਓਲੰਪਿਕ ਅਤੇ 1936 ਦੀ ਬਰਲਿਨ ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਦੀ ਨੁਮਾਇੰਦਗੀ ਕਰਦਿਆਂ ਸੋਨੇ ਦੇ ਤਮਗੇ ਜਿੱਤੇ। 1936 ਦੀ ਬਰਲਿਨ ਓਲੰਪਿਕ ਖਾਸ ਤੌਰ 'ਤੇ ਯਾਦਗਾਰ ਰਹੀ। ਇਸ ਮੌਕੇ ਭਾਰਤੀ ਟੀਮ ਦੀ ਕਪਤਾਨੀ ਧਿਆਨ ਚੰਦ ਜੀ ਨੇ ਕੀਤੀ ਅਤੇ ਫਾਈਨਲ ਵਿੱਚ ਭਾਰਤ ਨੇ ਜਰਮਨੀ ਨੂੰ ਹਰਾਇਆ ਅਤੇ ਸੋਨੇ ਦਾ ਤਮਗਾ ਜਿੱਤਿਆ। ਇਹ ਉਹ ਦੌਰ ਸੀ ਜਦੋਂ ਭਾਰਤ ਅੰਗਰੇਜ਼ੀ ਹਕੂਮਤ ਹੇਠ ਸੀ। ਅਜਿਹੇ ਸਮੇਂ ਵਿੱਚ ਵਿਸ਼ਵ ਮੰਚ ਉੱਤੇ ਭਾਰਤੀ ਖਿਡਾਰੀਆਂ ਦਾ ਤਿਰੰਗੇ ਦੀ ਥਾਂ ਭਾਰਤ ਦੀ ਨੁਮਾਇੰਦਗੀ ਕਰਨਾ ਅਤੇ ਜਿੱਤ ਪ੍ਰਾਪਤ ਕਰਨਾ ਦੇਸ਼ ਵਾਸੀਆਂ ਲਈ ਬੇਹੱਦ ਮਾਣ ਵਾਲੀ ਗੱਲ ਸੀ। ਧਿਆਨ ਚੰਦ ਜੀ ਦੀ ਖੇਡ ਦੀ ਚਰਚਾ ਭਾਰਤ ਦੀਆਂ ਸਰਹੱਦਾਂ ਤੋਂ ਬਾਹਰ ਵੀ ਹੋਈ। ਦੁਨੀਆ ਭਰ ਦੇ ਖਿਡਾਰੀ ਅਤੇ ਖੇਡ ਪ੍ਰੇਮੀ ਉਹਨਾਂ ਦੀ ਅਦਭੁਤ ਕਲਾ ਤੋਂ ਬਹੁਤ ਪ੍ਰਭਾਵਿਤ ਸਨ। ਉਹਨਾਂ ਦੀ ਖੇਡ ਦਾ ਸਭ ਤੋਂ ਵੱਡਾ ਗੁਣ ਸੀ ਗੇਂਦ ਉੱਤੇ ਬੇਮਿਸਾਲ ਕਾਬੂ, ਸ਼ਾਨਦਾਰ ਪਾਸਿੰਗ, ਗੋਲ ਕਰਨ ਦੀ ਕਲਾ ਅਤੇ ਟੀਮ ਪ੍ਰਤੀ ਪੂਰੀ ਤਰ੍ਹਾਂ ਸਮਰਪਣ ਦੀ ਭਾਵਨਾ। ਉਹ ਸਿਰਫ ਆਪਣੇ ਲਈ ਨਹੀਂ ਸਨ ਖੇਡਦੇ, ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਕਿ ਪੂਰੀ ਟੀਮ ਵਧੀਆ ਖੇਡੇ। ਇਹੀ ਗੁਣ ਉਹਨਾਂ ਨੂੰ ਇੱਕ ਮਹਾਨ ਖਿਡਾਰੀ ਦੇ ਨਾਲ ਨਾਲ ਇੱਕ ਮਹਾਨ ਟੀਮ ਲੀਡਰ ਵੀ ਬਣਾਉਂਦਾ ਸੀ। ਸ਼੍ਰੋਤਿਓ, ਧਿਆਨ ਚੰਦ ਜੀ ਦੀ ਜ਼ਿੰਦਗੀ ਸਾਨੂੰ ਇੱਕ ਬਹੁਤ ਵੱਡਾ ਸਬਕ ਦਿੰਦੀ ਹੈ ਕਿ ਪ੍ਰਤਿਭਾ ਸਫਲਤਾ ਦੀ ਸ਼ੁਰੂਆਤ ਹੋ ਸਕਦੀ ਹੈ, ਪਰ ਲਗਾਤਾਰ ਮਿਹਨਤ ਹੀ ਉਸਨੂੰ ਮਹਾਨਤਾ ਵਿੱਚ ਬਦਲਦੀ ਹੈ। ਉਹਨਾਂ ਨੇ ਆਪਣੇ ਜੀਵਨ ਵਿੱਚ ਅਭਿਆਸ, ਅਨੁਸ਼ਾਸਨ ਅਤੇ ਸਖਤ ਮਿਹਨਤ ਨੂੰ ਬਹੁਤ ਮਹੱਤਵ ਦਿੱਤਾ। ਉਹ ਜਾਣਦੇ ਸਨ ਕਿ ਖੇਡ ਦੇ ਮੈਦਾਨ ਵਿੱਚ ਜਿੱਤ ਸਿਰਫ ਹੁਨਰ ਨਾਲ ਨਹੀਂ ਮਿਲਦੀ, ਇਸ ਲਈ ਸਰੀਰਕ ਤੰਦਰੁਸਤੀ, ਮਾਨਸਿਕ ਮਜ਼ਬੂਤੀ, ਟੀਮ ਭਾਵਨਾ ਅਤੇ ਲਗਨ ਵੀ ਬਹੁਤ ਜ਼ਰੂਰੀ ਹੈ। ਅੱਜ ਦੇ ਨੌਜਵਾਨਾਂ ਲਈ ਧਿਆਨ ਚੰਦ ਜੀ ਦੀ ਜ਼ਿੰਦਗੀ ਇੱਕ ਪ੍ਰੇਰਣਾ ਹੈ ਕਿ ਜੇ ਕੋਈ ਬੱਚਾ ਖੇਡਾਂ ਵਿੱਚ ਅੱਗੇ ਵਧਣਾ ਚਾਹੁੰਦਾ ਹੈ ਤਾਂ ਉਸਨੂੰ ਧਿਆਨ ਚੰਦ ਜੀ ਵਾਂਗ ਅਨੁਸ਼ਾਸਨ, ਮਿਹਨਤ ਅਤੇ ਸਮਰਪਣ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਇਹੀ ਕਾਰਨ ਹੈ ਕਿ ਭਾਰਤ ਸਰਕਾਰ ਨੇ ਉਹਨਾਂ ਦੇ ਜਨਮ ਦਿਨ ਭਾਵ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ। ਇਸ ਦਿਨ ਦੇਸ਼ ਭਰ ਵਿੱਚ ਖੇਡਾਂ ਅਤੇ ਖਿਡਾਰੀਆਂ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ, ਲੋਕਾਂ ਨੂੰ ਆਪਣੇ ਜੀਵਨ ਵਿੱਚ ਖੇਡਾਂ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਧਿਆਨ ਚੰਦ ਜੀ ਨੂੰ ਭਾਰਤ ਦੇ ਸਰਵਉੱਚ ਖੇਡ ਸਨਮਾਨਾਂ ਵਿੱਚੋਂ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਨਾਲ ਨਾ ਜੋੜਿਆ ਜਾਵੇ, ਇਹ ਨਾਮ ਬਾਅਦ ਵਿੱਚ ਦੇਸ਼ ਦੇ ਸਰਵਉੱਚ ਖੇਡ ਸਨਮਾਨ ਲਈ ਰੱਖਿਆ ਗਿਆ। ਇਸ ਤੋਂ ਇਲਾਵਾ ਉਹਨਾਂ ਨੂੰ 1956 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਮੇਜਰ ਧਿਆਨ ਚੰਦ ਜੀ 3 ਦਸੰਬਰ 1979 ਨੂੰ ਅਕਾਲ ਚਲਾਨਾ ਕਰ ਗਏ, ਪਰ ਮਹਾਨ ਵਿਅਕਤੀਆਂ ਦੀ ਜ਼ਿੰਦਗੀ ਸਿਰਫ ਉਹਨਾਂ ਦੇ ਜਿਉਂਦੇ ਰਹਿਣ ਤੱਕ ਸੀਮਿਤ ਨਹੀਂ ਹੁੰਦੀ। ਉਹਨਾਂ ਦੀਆਂ ਪ੍ਰਾਪਤੀਆਂ ਅਤੇ ਉਹਨਾਂ ਵੱਲੋਂ ਦਿਖਾਇਆ ਗਿਆ ਰਸਤਾ
ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਦੇ ਲਈ

0: ਪ੍ਰੇਰਿਤ ਕੀਤਾ ਜਾਂਦਾ ਹੈ। ਅੱਜ ਅਸੀਂ ਭਾਰਤੀ ਹਾਕੀ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਧਿਆਨ ਚੰਦ ਜੀ ਦਾ ਨਾਮ ਸਾਨੂੰ ਸਭ ਤੋਂ ਵੱਧ ਚਮਕਦੇ ਹੋਏ ਸਿਤਾਰਿਆਂ ਵਿੱਚ ਨਜ਼ਰ ਆਉਂਦਾ ਹੈ। ਉਹਨਾਂ ਨੇ ਸਾਨੂੰ ਸਿਖਾਇਆ ਕਿ ਮੈਦਾਨ ਵਿੱਚ ਸਿਰਫ ਜਿੱਤਣਾ ਹੀ ਮਹੱਤਵਪੂਰਨ ਨਹੀਂ, ਸਗੋਂ ਖੇਡ ਨੂੰ ਪੂਰੀ ਇਮਾਨਦਾਰੀ, ਅਨੁਸ਼ਾਸਨ ਅਤੇ ਖੇਡ ਭਾਵਨਾ ਨਾਲ ਖੇਡਣਾ ਵੀ ਓਨਾ ਹੀ ਜ਼ਰੂਰੀ ਹੈ। ਹਾਕੀ ਖੇਡ ਮਾਹਿਰ ਕਹਿੰਦੇ ਹਨ ਕਿ ਉਹਨਾਂ ਦੀ ਹਾਕੀ ਦੀ ਸਟਿੱਕ ਵਿੱਚ ਇੱਕ ਅਨੋਖਾ ਜਾਦੂ ਸੀ, ਪਰ ਇਸ ਜਾਦੂ ਦੇ ਪਿੱਛੇ ਉਹਨਾਂ ਦੀ ਸਾਲਾਂ ਦੀ ਮਿਹਨਤ ਅਤੇ ਤਪੱਸਿਆ ਸੀ। ਉਹਨਾਂ ਦੀ ਖੇਡ ਵੀ ਕਮਾਲ ਸੀ, ਪਰ ਉਸ ਕਮਾਲ ਦੇ ਪਿੱਛੇ ਸਖ਼ਤ ਅਨੁਸ਼ਾਸਨ ਅਤੇ ਉਹਨਾਂ ਦੀਆਂ ਜਿੱਤਾਂ ਦੇ ਪਿੱਛੇ ਸੀ ਦੇਸ਼ ਲਈ ਕੁਝ ਕਰ ਦਿਖਾਉਣ ਦਾ ਜਜ਼ਬਾ, ਦ੍ਰਿੜ ਇੱਛਾ ਸ਼ਕਤੀ ਅਤੇ ਟੀਮ ਪ੍ਰਤੀ ਸਮਰਪਣ ਦੀ ਭਾਵਨਾ, ਜਿਸ ਕਰਕੇ ਉਹ ਖੇਡ ਜਗਤ ਇਤਿਹਾਸ ਬਣਾਉਣ ਅੰਦਰ ਸਫਲ ਹੋਏ। ਸ਼ਰੋਤਿਓ, ਆਓ ਅੱਜ ਰਾਸ਼ਟਰੀ ਖੇਡ ਦਿਵਸ ਦੇ ਮੌਕੇ 'ਤੇ ਅਸੀਂ ਮੇਜਰ ਧਿਆਨ ਚੰਦ ਜੀ ਨੂੰ ਸੱਚੀ ਸ਼ਰਧਾਂਜਲੀ ਇਸ ਤਰ੍ਹਾਂ ਦੇਈਏ ਕਿ ਆਪਣੇ ਬੱਚਿਆਂ ਅਤੇ ਨੌਜਵਾਨਾਂ ਨੂੰ ਵੀ ਖੇਡਾਂ ਵੱਲ ਪ੍ਰੇਰਿਤ ਕਰੀਏ, ਕਿਉਂਕਿ ਖੇਡ ਸਿਰਫ ਤਮਗਾ ਜਿੱਤਣ ਦਾ ਨਾਂ ਨਹੀਂ ਹੈ। ਅਖੀਰ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਖੇਡ ਸਾਨੂੰ ਜਿੱਥੇ ਅਨੁਸ਼ਾਸਨ ਸਿਖਾਉਂਦੀ ਹੈ, ਉੱਥੇ ਹੀ ਖੇਡ ਸਾਨੂੰ ਹਾਰ ਤੋਂ ਵੀ ਸਿੱਖਣਾ ਸਿਖਾਉਂਦੀ ਹੈ, ਕਿਉਂਕਿ ਖੇਡ ਸਾਨੂੰ ਟੀਮ ਦੀ ਕਲਾ ਸਿਖਾਉਂਦੀ ਹੈ ਅਤੇ ਸਭ ਤੋਂ ਵੱਧ ਖੇਡ ਸਾਨੂੰ ਕਦੇ ਹਾਰ ਨਾ ਮੰਨਣ ਦਾ ਵੀ ਹੌਸਲਾ ਦਿੰਦੀ ਹੈ ਅਤੇ ਜੀਵਨ ਵਿੱਚ ਅੱਗੇ ਵਧਣ ਦੀ ਪ੍ਰੇਰਣਾ ਦਿੰਦੀ ਹੈ। ਆਓ ਹਾਕੀ ਦੇ ਇਸ ਮਹਾਨ ਜਾਦੂਗਰ ਨੂੰ ਦਿਲੋਂ ਸਲਾਮ ਕਰੀਏ।
1: ਹੁਣ ਅਸੀਂ ਸੁਣ ਰਹੇ ਸੀ ਇੱਕ ਵਾਰਤਾ ਜਿਸ ਦਾ ਵਿਸ਼ਾ ਸੀ ਹਾਕੀ ਦਾ ਜਾਦੂਗਰ ਮੇਜਰ ਧਿਆਨ ਚੰਦ ਅਤੇ ਵਾਰਤਾਕਾਰ ਸਨ ਪ੍ਰਕਾਸ਼ ਸਿੰਘ ਗਿੱਲ। ਅਤੇ ਆਓ ਹੁਣ ਸੁਣਦੇ ਹਾਂ ਮਾਤਾ ਦੀਆਂ ਭੇਟਾਂ। ਸਭ ਤੋਂ ਪਹਿਲੀ ਭੇਂਟ ਸੁਣਦੇ ਹਾਂ ਊਸ਼ਾ ਮੰਗੇਸ਼ਕਰ ਦੀ ਆਵਾਜ਼ ਵਿੱਚ।

ਖੋਲੋ ਅੱਖੀਆਂ ਤੇ ਦਰਸ਼ਨ ਪਾ ਲੋ, ਮਾਤਾ ਦੀ ਸਵਾਰੀ ਆਈ ਜੇ। ਹੁਣੇ ਅਸੀਂ ਸੁਣ ਰਹੇ ਸੀ ਇਹ ਭੇਂਟ ਊਸ਼ਾ ਮੰਗੇਸ਼ਕਰ ਦੀ ਆਵਾਜ਼ ਵਿੱਚ। ਅਗਲੀ ਭੇਂਟ ਏ ਮਾਤਾ ਤੇਰੀ ਜੋਤ ਮੈਂ ਜਗਾਵਾਂ ਦਿਨ ਰਾਤ। ਆਓ ਸੁਣਦੇ ਹਾਂ ਇਹ ਭੇਂਟ ਦਿਲਰਾਜ ਕੌਰ ਤੇ ਸਾਥੀਆਂ ਦੀ ਆਵਾਜ਼ ਵਿੱਚ।

ਹੁਣੇ ਅਸੀਂ ਇਹ ਭੇਂਟ ਦਿਲਰਾਜ ਕੌਰ ਤੇ ਸਾਥੀਆਂ ਦੀ ਆਵਾਜ਼ ਵਿੱਚ ਸੁਣ ਰਹੇ ਸੀ ਤੇ ਪ੍ਰੋਗਰਾਮ ਦੇ ਅਖੀਰ ਵਿੱਚ ਆਓ ਹੁਣ ਸੁਣਦੇ ਹਾਂ ਭੇਂਟ ਨਰਿੰਦਰ ਚੰਚਲ ਦੀ ਆਵਾਜ਼ ਵਿੱਚ।

ਨਹੀਂ ਉਹ ਛੱਡਣਾ, ਨਹੀਂ ਉਹ ਛੱਡਣਾ, ਅਸਾਂ ਤੇਰਾ ਦੁਆਰਾ ਨਹੀਂ ਉਹ ਛੱਡਣਾ। ਹੁਣੇ ਅਸੀਂ ਸੁਣ ਰਹੇ ਸੀ ਇਹ ਪੇਂਟ ਨਰਿੰਦਰ ਚੰਚਲ ਦੀ ਆਵਾਜ਼ ਵਿੱਚ। ਇਸ ਦੇ ਨਾਲ ਹੀ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਖਤਮ ਹੁੰਦਾ ਹੈ। ਹੁਣ ਇੰਦਰਪ੍ਰੀਤ ਕੌਰ ਨੂੰ ਇਜਾਜ਼ਤ ਦਿਓ।

0: ਆਇਰਸ ਵਿਚ ਹੋਈ। ਮੀਟਿੰਗ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ 2025 ਵਿਚ ਅਰਜਨਟੀਨਾ ਯਾਤਰਾ ਦੌਰਾਨ ਸਥਾਪਿਤ ਕਾਰਜ ਯੋਜਨਾ ਦੀ ਸਮੀਖਿਆ ਕੀਤੀ ਗਈ। ਦੋਵਾਂ ਦੇਸ਼ਾਂ ਨੇ ਰਣਨੀਤਿਕ ਅਤੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਮਾਈਨਿੰਗ, ਊਰਜਾ ਅਤੇ ਬੁਨਿਆਦੀ ਢਾਂਚੇ ਦੇ ਖੇਤਰਾਂ ਵਿਚ ਨਿਵੇਸ਼ ਦੇ ਮੌਕਿਆਂ ਤੇ ਚਰਚਾ ਕੀਤੀ ਗਈ। ਭਾਰਤ ਦੇ ਮਿਨਰਲਸ ਫੋਰਨ ਇੰਡੀਆ ਲਿਮਿਟਡ ਨੇ ਅਰਜਨਟੀਨਾ ਦੇ ਲਿਥੀਅਮ ਖੇਤਰ ਵਿਚ ਵੀ ਮਹੱਤਵਪੂਰਨ ਪ੍ਰਗਤੀ ਕੀਤੀ ਏ। ਕੰਪਨੀ ਨੇ ਕੈਟਾਮਾਰਕਾ ਵਿਚ ਡ੍ਰਿਲਿੰਗ ਦਾ ਦੂਜਾ ਪੜਾਅ ਪੂਰਾ ਕਰ ਲਿਆ, ਜੋ ਕਿ ਅਰਜਨਟੀਨਾ ਵਿਚ ਇਕ ਭਾਰਤੀ ਕੰਪਨੀ ਵੱਲੋਂ ਪਹਿਲਾ ਲਿਥੀਅਮ ਮਾਈਨਿੰਗ ਪ੍ਰੋਜੈਕਟ ਏ। ਸਾਲਟਾ ਅਤੇ ਜੋਯੂਵ ਸੂਬਿਆਂ ਵਿਚ ਵੀ ਨਵੇਂ ਮੌਕਿਆਂ ਦੀ ਘੋਖ ਕੀਤੀ ਜਾ ਰਹੀ ਏ। ਭਾਰਤ ਦੀਆਂ ਸਭ ਤੋਂ ਮਹਾਨ ਖੇਡ ਸ਼ਖਸੀਅਤਾਂ ਵਿਚੋਂ ਇਕ ਮੇਜਰ ਧਿਆਨ ਚੰਦ ਦੇ ਜਨਮ ਦਿਨ ਮੌਕੇ ਅੱਜ ਦੇਸ਼ ਭਰ ਵਿਚ ਰਾਸ਼ਟਰੀ ਖੇਡ ਦਿਵਸ ਮਨਾਇਆ ਜਾ ਰਿਹੈ। ਇਹ ਦਿਨ ਭਾਰਤ ਦੇ ਅਮੀਰ ਖੇਡ ਵਿਰਸੇ ਦਾ ਜਸ਼ਨ ਮਨਾਉਂਦੈ ਅਤੇ ਲੋਕਾਂ ਨੂੰ ਖੇਡਾਂ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਨਿਯਮਿਤ ਹਿੱਸਾ ਬਣਾਉਣ ਲਈ ਉਤਸ਼ਾਹਿਤ ਕਰਦੈ। ਇਕ ਰਿਪੋਰਟ।
1: ਰਾਸ਼ਟਰੀ ਖੇਡ ਦਿਵਸ 2026 ਨੂੰ 3 ਦਿਨਾਂ ਦੇਸ਼ ਵਿਆਪੀ ਮੁਹਿੰਮ ਵਜੋਂ ਮਨਾਇਆ ਜਾ ਰਿਹਾ ਹੈ। ਇਸ ਸਾਲ ਰਾਸ਼ਟਰੀ ਖੇਡ ਦਿਵਸ 1 ਘੰਟਾ ਖੇਡ ਕੇ ਮੈਦਾਨ ਮੇ ਦੇ ਸੱਦੇ ਹੇਠ ਮਨਾਇਆ ਜਾ ਰਿਹਾ ਹੈ। ਇਸ ਮੌਕੇ ਨੂੰ ਮਨਾਉਣ ਲਈ ਦੇਸ਼ ਭਰ ਵਿਚ ਵੱਖ ਵੱਖ ਖੇਡ ਗਤੀਵਿਧੀਆਂ ਕਰਾਈਆਂ ਜਾ ਰਹੀਆਂ ਨੇ। ਦਿੱਲੀ ਵਿਚ ਕੇਂਦਰੀ ਮੰਤਰੀ ਡਾ ਮਨਸੁਖ ਮਾਂਡਵੀਆ ਅਤੇ ਅਰਜੁਨ ਰਾਮ ਮੇਘਵਾਲ ਨੇ ਮੁਹਿੰਮ ਤਹਿਤ ਇਕ ਕ੍ਰਿਕਟ ਮੈਚ ਵਿਚ ਹਿੱਸਾ ਲਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਡਾ ਮਾਂਡਵੀਆ ਨੇ ਲੋਕਾਂ ਨੂੰ ਤੰਦਰੁਸਤ ਅਤੇ ਸਿਹਤਮੰਦ ਰਹਿਣ ਲਈ ਹਰ ਹਫ਼ਤੇ ਘੱਟੋ ਘੱਟ 1 ਘੰਟਾ ਖੇਡ ਦੇ ਮੈਦਾਨ ਵਿਚ ਬਿਤਾਉਣ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਇਕ ਖੁਸ਼ਹਾਲ ਰਾਸ਼ਟਰ ਬਣਾਉਣ ਲਈ ਇਕ ਤੰਦਰੁਸਤ ਨੌਜਵਾਨ ਅਤੇ ਇਕ ਸਿਹਤਮੰਦ ਸਮਾਜ ਜ਼ਰੂਰੀ ਹੈ।
2: ਮੇਜਰ ਧਿਆਨ ਚੰਦ ਜੀ ਕੀ ਜਨਮ ਜਯੰਤੀ ਕੋ ਹਮ ਨੈਸ਼ਨਲ ਸਪੋਰਟਸ ਡੇ ਕੇ ਰੂਪ ਮੇ ਮਨਾਤੇ ਹੈ। ਆਜ ਨੈਸ਼ਨਲ ਸਪੋਰਟਸ ਡੇ ਕੇ ਅਵਸਰ ਪਰ ਸਾਰੇ ਦੇਸ਼ ਮੇ ਫਿਟ ਇੰਡੀਆ ਮੂਵਮੈਂਟ ਕੋ ਆਗੇ ਬਢਾਨੇ ਕੇ ਲਿਏ 1 ਘੰਟੇ ਖੇਲ ਕੇ ਮੈਦਾਨ ਮੇ ਕਾਰਜਕ੍ਰਮ ਦਿਆ ਹੈ। ਮੁਝੇ ਖੁਸ਼ੀ ਹੈ, ਮੋਦੀ ਜੀ ਕੇ ਨੇਤ੍ਰਤਵ ਮੇ ਦੇਸ਼ ਬਦਲ ਰਹਾ, ਦੇਸ਼ ਆਗੇ ਬਢ ਰਹਾ, ਨਯਾ ਭਾਰਤ ਕਾ ਨਿਰਮਾਣ ਹੋ ਰਹਾ ਹੈ। ਨਯਾ ਭਾਰਤ ਕੇ ਨਿਰਮਾਣ ਮੇ ਦੇਸ਼ ਕੇ ਯੁਵਾ ਫਿਟ ਹੋ, ਸੋਸਾਇਟੀ ਸਵਸਥ ਹੋ, ਤਬ ਹੀ ਸਮਰੁੱਧ ਰਾਸ਼ਟਰ ਬਣੇਗੀ।
1: ਸਰਕਾਰ ਭਾਰਤ ਦੇ ਖੇਡ ਸਿਲਸਿਲੇ ਵਿਚ ਨਿਰੰਤਰ ਨਿਵੇਸ਼ ਕਰ ਰਹੀ ਹੈ, ਜਿਸ ਦੇ ਨਤੀਜੇ ਵਿਸ਼ਵ ਪੱਧਰ ਤੇ ਦਿਖਾਈ ਦੇ ਰਹੇ ਨੇ। ਖੇਲੋ ਇੰਡੀਆ ਟਾਰਗੇਟ ਓਲੰਪਿਕ ਪੋਡੀਅਮ ਸਕੀਮ ਅਤੇ ਖੇਲੋ ਇੰਡੀਆ ਰਾਈਜ਼ਿੰਗ ਟੈਲੈਂਟ ਆਈਡੈਂਟੀਫਿਕੇਸ਼ਨ ਵਰਗੀਆਂ ਪਹਿਲ ਕਦਮੀਆਂ ਖੇਡ ਸਿਲਸਿਲੇ ਨੂੰ ਮਜ਼ਬੂਤ ਕਰ ਰਹੀਆਂ ਨੇ ਅਤੇ ਖਿਡਾਰੀਆਂ ਨੂੰ ਉੱਚ ਪੱਧਰੀ ਮੁਕਾਬਲਿਆਂ ਲਈ ਤਿਆਰ ਕਰਨ ਵਿਚ ਮਦਦ ਕਰ ਰਹੀਆਂ ਨੇ। ਬਿਊਰੋ ਰਿਪੋਰਟ ਨਾਲ ਮੈਂ ਅਮਨ ਦੇਵ, ਆਕਾਸ਼ਵਾਣੀ ਖ਼ਬਰਾਂ, ਜਲੰਧਰ।
0: ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਅੱਜ ਰਾਸ਼ਟਰੀ ਖੇਡ ਦਿਵਸ ਦੇ ਮੌਕੇ ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਰਾਧਾ ਕ੍ਰਿਸ਼ਨਨ ਨੇ ਭਾਰਤੀ ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਦ੍ਰਿੜਤਾ, ਅਨੁਸ਼ਾਸਨ ਤੇ ਮੁਹਾਰਤ ਦੀ ਭਾਵਨਾ ਭਾਰਤ ਦੇ ਖੇਡ ਸਭਿਆਚਾਰ ਨੂੰ ਪਰਿਭਾਸ਼ਿਤ ਕਰਦੀ ਏ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਇਸ ਮੌਕੇ ਭਾਰਤੀ ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਨੂੰ ਸ਼ਰਧਾਂਜਲੀ ਭੇਟ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਭਾਰਤੀ ਹਾਕੀ ਵਿਚ ਮੇਜਰ ਧਿਆਨ ਚੰਦ ਦੀ ਪ੍ਰਤਿਭਾ ਪੀੜੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਹਾਕੀ ਇੰਡੀਆ ਨੇ ਬੈਲਜੀਅਮ ਅਤੇ ਨੀਦਰਲੈਂਡ ਵਿਚ ਹੋਈ ਔਰਤਾਂ ਦੇ FIH ਹਾਕੀ ਵਿਸ਼ਵ ਕੱਪ 2026 ਵਿਚ ਇਤਿਹਾਸਕ 5ਵੇਂ ਸਥਾਨ ਤੇ ਰਹਿਣ ਲਈ ਭਾਰਤ ਦੀ ਔਰਤਾਂ ਦੀ ਹਾਕੀ ਟੀਮ ਨੂੰ 50 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ। ਭਾਰਤ ਨੇ ਵੀਰਵਾਰ ਨੂੰ ਐਮਸਟਰਡਮ ਵਿਚ ਵਿਸ਼ਵ ਦੀ 5ਵੇਂ ਨੰਬਰ ਦੀ ਟੀਮ ਜਰਮਨੀ ਨੂੰ 3-1 ਨਾਲ ਹਰਾਇਆ। 1974 ਵਿਚ ਪਹਿਲੇ ਐਡੀਸ਼ਨ ਵਿਚ ਟੀਮ ਦੇ ਚੌਥੇ ਸਥਾਨ ਤੋਂ ਬਾਅਦ ਇਹ ਭਾਰਤ ਦੇ ਵਿਸ਼ਵ ਕੱਪ ਵਿਚ ਸਭ ਤੋਂ ਵਧੀਆ ਕਾਰਗੁਜ਼ਾਰੀ ਏ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ @AIRRNU ਜਲੰਧਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭਲਕੇ ਸਵੇਰੇ 11 ਵਜੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿਚ ਦੇਸ਼ ਤੇ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਦਾ 137ਵਾਂ ਐਪੀਸੋਡ ਹੋਵੇਗਾ। ਨੇਪਾਲ ਵਿਚ ਆਏ ਭਿਆਨਕ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 626 ਹੋ ਗਈ ਏ, ਜਦਕਿ 2000 ਤੋਂ ਵੱਧ ਲੋਕ ਅਜੇ ਵੀ ਲਾਪਤਾ ਨੇ। ਪ੍ਰਭਾਵਿਤ ਖੇਤਰਾਂ ਵਿਚ ਰਾਹਤ ਤੇ ਬਚਾਅ ਕਾਰਜ ਜਾਰੀ ਨੇ। ਬਚਾਏ ਗਏ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਰਿਹੈ। ਬੰਦ ਸੜਕਾਂ ਨੂੰ ਸਾਫ਼ ਕਰਨ ਦਾ ਕੰਮ ਵੀ ਤੇਜ਼ੀ ਨਾਲ ਜਾਰੀ ਏ। ਵਿਦੇਸ਼ ਮੰਤਰਾਲੇ ਨੇ ਦਸਿਆ ਕਿ 320 ਭਾਰਤੀ ਨਾਗਰਿਕਾਂ ਨਾਲ ਅਜੇ ਤੱਕ ਸੰਪਰਕ ਨਹੀਂ ਹੋਇਐ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤੀ ਮੂਲ ਦੇ ਕਰੀਬ 100 ਹੋਰ ਲੋਕਾਂ ਨਾਲ ਵੀ ਸੰਪਰਕ ਨਹੀਂ ਹੋ ਪਾ ਰਿਹੈ। ਨਵੀਂ ਦਿੱਲੀ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਜੈਸਵਾਲ ਨੇ ਦਸਿਆ ਕਿ ਤ੍ਰਿਸ਼ੂਲੀ ਇਕ ਪਣ ਬਿਜਲੀ ਪ੍ਰੋਜੈਕਟ ਤੇ ਕੰਮ ਕਰਨ ਵਾਲੇ 63 ਭਾਰਤੀ ਨਾਗਰਿਕਾਂ ਨੂੰ ਪ੍ਰਭਾਵਿਤ ਖੇਤਰ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਐ। ਸ੍ਰੀ ਜੈਸਵਾਲ ਨੇ ਕਿਹਾ ਕਿ ਚੀਨ ਵਾਲੇ ਪਾਸੇ ਕਰੀਬ 400 ਭਾਰਤੀ ਨਾਗਰਿਕ ਸੁਰੱਖਿਅਤ ਨੇ ਅਤੇ ਆਪਣੇ ਪਰਿਵਾਰਾਂ ਦੇ ਸੰਪਰਕ ਵਿਚ ਨੇ। ਇੰਦਰਪ੍ਰਸਥ ਗੈਸ ਲਿਮਿਟਡ IGL ਨੇ CNG ਦੀਆਂ ਕੀਮਤਾਂ ਵਿਚ 3 ਰੁਪਏ 99 पैसे प्रति किलोग्राम का वाधा किया है। नवीं दर सवेरे लागू हो गई ने। कीमतों में वाधे तो बाद सीएनजी हुण राष्ट्रीय राजधानी दिल्ली 86.98 रुपये प्रति किलोग्राम से उपलब्ध होगी। गुरूग्राम में सीएनजी की कीमत 92 रुपये प्रति किलोग्राम हो गई ने। गाजियाबाद नोएडा में 95.59 रुपये प्रति किलोग्राम हो गई ने। ईरानी राष्ट्रपति मसूद पेजशकिया ने कहा कि तेहरान अमरीका नाल गलबात करने लिए तैयार है, पर वह अमरीका नूं लैके सावधान भी है। उन्होंने कहा कि जेकर अमरीका समझौते दी शर्तां दी पालना करता है तो ईरान भी अपने वचनबद्धतावां नूं पूरा करेगा। एक टीवी इंटरव्यू में श्री पेजशकिया ने कहा कि कूटनीतिक यत्नों का केन्द्र जून के शांति समझौते नूं दुबारा लागू करना हो सकता है। उन्होंने कहा कि ईरान ने समझौते के होंद विच आउण दौरान करीब 9 करोड़ बैरल तेल बरामद किया। श्री पेजशकिया दी टिप्पणियां अजिहे समय आईयां ने जदों ईरान घरेलू आर्थिक दबाव का सामना कर रहा है। अमरीका में ट्रंप प्रशासन ने H-1B अते होर विदेशी पेशेवर दे रोजगार समाप्त होने तो बाद 60 दिनों का राहत समा खत्म करने की तजवीज की समीक्षा पूरी कर ली है। हालांकि मौजूदा 60 दिनों का राहत समा हाल लागू है। गृह विभाग ने 6 अगस्त को व्हाइट हाउस से सूचना ते नियमबद्ध मामले बारे दफ्तर को 60 दिनों के विवेकशील राहत समय को खत्म करने की तजवीज सौंपी। समीक्षा 27 अगस्त को पूरी हुई सी अते तजवीज ते कार्रवाई में बदलाव के मुताबिक दसाया गया है। आखिर च खास खबरां। प्रधानमंत्री नरेंद्र मोदी अज सवेरे उज़्बेकिस्तान ते किर्गिस्तान राज दे अपने 4 दिनां दौरे लई रवाना हो गए ने। भारत अर्जेंटीना सांझी व्यापार कमेटी की चौथी मीटिंग ब्यूनस आयरस विच हुई। मीटिंग विच स्थापित कार्य योजना की समीक्षा की गई। भारत दीआं सब तों महान खेड शख्सियतां विचों इक मेजर ध्यान चंद दे जन्मदिन मौके अज देश भर विच राष्ट्रीय खेड दिवस मनाया जा रहा है। ईरानी राष्ट्रपति ने कहा कि जेकर अमरीका शांति समझौते दीआं शर्तां दी पालना करदा है तां ईरान भी वचनबद्धतावां नूं पूरा करेगा। इस दे नाल ही साडा इह बुलेटिन खत्म हुंदा है। साडा अगला प्रादेशिक बुलेटिन शाम 6:20 ते होएगा। नमस्कार।
3: आदाब, ये आकाशवाणी है, खबरों के साथ मैं हबीबुर रहमान। वज़ीर-ए-आज़म नरेंद्र मोदी उज़्बेकिस्तान और किर्गिज जमहूरिया के 4 दिन के दौरे पर रवाना हो गए हैं। उन्होंने कहा है कि उनके दौरे से अहम नौवियत की साझेदारी मुस्तहकम होगी और वस्ती एशिया के साथ तहजीबी रवाबित गहरे होंगे। नेपाल में अचानक सैलाब आ जाने के वाक़े में मरने वालों की तादाद बढ़कर 626 हो गई है, जबकि 2000 से ज़्यादा लोग अब भी लापता हैं। भारत ने इंसानी बुनियाद पर दी जाने वाली इमदाद में इजाफा कर दिया है। अमरीकी सदर डोनाल्ड ट्रंप ने वेनेजुएला के साथ सबसे बड़े तेल मुआहदे का ऐलान किया है। ईरान के सदर पेजशकियान ने कहा है कि ईरान अमरीका के साथ बातचीत के लिए तैयार है, लेकिन वो इंतहाई मोहताद है। आज खेल कूद का कौमी दिन मनाया जा रहा है। वजीर आजम नरेंद्र मोदी ने मेजर ध्यानचंद को खराज अकीदत पेश किया है और खेलों से वाबस्ता अफराद की लगन को सराहा है। और IMD ने ओडिशा में अगले 2 से 3 दिन के दौरान शदीद से इंतहाई शदीद बारिश से मुतालिक ऑरेंज अलर्ट जारी किया है। अब खबरें तफसील से। वज़ीर आज़म नरेंद्र मोदी आज सुबह उज़्बेकिस्तान और किर्गिज जमहूरिया के अपने 4 दिन के दौरे पर रवाना हो गए। रवाना होने से पहले अपने बयान में जनाब मोदी ने एतमाद जाहिर किया कि उनके दौरे से वस्ती एशिया में भारत की स्ट्रेटजिक साझेदारी मुस्तहकम होगी और खित्ते से तहजीबी रवाबित गहरे होंगे। उन्होंने कहा है कि हालिया बरसों में भारत और उज़्बेकिस्तान के दरमियान स्ट्रेटजिक साझेदारी में खातिरख्वाह पेशरफ्त हुई है। वज़ीर आज़म ने कहा है कि वो तजारत व सरमायाकारी, डिजिटल कनेक्टिविटी, दफा, तवानाई के शोबों में बाहमी ताउन को मजीद बढ़ाने और विकसित भारत और यांगी उज़्बेकिस्तान के मुश्तरक विज़न को आगे बढ़ाने के सिलसिले में उज़्बेकिस्तान के सदर शौकत मिर्ज़ियोव के साथ बातचीत के मुंतजिर हैं। तफसील हमारे नामा निगार से।
4: भारत और उज़्बेकिस्तान ने 2011 में अपने ताल्लुकात को अहम नौयत की साझेदारी की सतह तक बढ़ाया है। इसके बाद से दो तरफा ताल्लुकात में कई शोबों में बड़े पैमाने पर इजाफा हुआ है। वज़ीर आज़म के इस दौरे से भारत और उज़्बेकिस्तान के दरमियान करीबी, कसीर रुखी और बढ़ती हुई सियासी साझेदारी में इजाफा होगा। बातचीत के दौरान बाहमी इश्तराक के कई शोबों को शामिल किए जाने और दो तरफा तआवुन को मुस्तहकम किए जाने के तरीके तलाश किए जाने की उम्मीद है। ताशकंद उज़्बेकिस्तान से सुशील चंद तिवारी की रिपोर्ट के साथ उर्दू खबरों के लिए मैं रजी अहमद।
3: वज़ीर आज़म ने कहा है कि किर्गिज़ जमहूरिया के सदर सादिर ज़ापारोव की दावत पर शंघाई ताउन तंजीम की 26वीं सरबराह कॉन्फ्रेंस में शिरकत के लिए बिश्केक जाएंगे। जनाब मोदी ने कहा है कि वह सिक्योरिटी, कनेक्टिविटी और मवाकिब की बुनियाद पर खित्ते के लिए भारत के विज़न को तेज़ी से आगे बढ़ाने और दहशतगर्दी, अलहदगी पसंदी और इंतहा पसंदी की लानत से पाक खित्ते के लिए साथी अरकान के साथ मिलकर काम करने के मुंतजिर हैं। वज़ीर आज़म नरेंद्र मोदी कल दिन में